ਜੀ ਬਿਲਕੁਲ ਦਾਗਾ ਸੌਂਗ ਦੇ ਸਾਡੇ ਰੋ ਦੇ ਸਰ ਚ ਕਿਮ ਨੀ ਕਹਿਣਾ ਆ ਮੁਫਿਆਲ ਛੇ ਛਾ ਮੁਫਿਆਲ ਮੁਫਿਆਲ ਚ ਕਿਮ ਨੀ ਕਹਿਣਾ ਚਾ ਫਰਮੇਸ਼ ਕੜਾ ਹੋ ਕਹਿਣਾ ਚਾ ਫਰਮੇਸ਼ ਕੜਾ ਹੋ ਦੇ ਸਰ ਚ ਕਿਮ ਨੀ ਕਹਿਣਾ ਚਾ ਚਾ ਚਾ ਚਾ ਚਾ ਚਾ ਚਾ ਮੁਫਿਆਲ ਸਬਰਦੀਨ ਹੋ ਸਰ ਚ ਕਿਮ ਨੀ ਕਹਿਣਾ ਆਹ ਬਲ ਕਿਮ ਵਰੂਰ ਮੋ ਕਹਿਣਾ ਖਾਲੀ ਹੋ ਵੇ ਸਿੱਧਾ ਕਹਿਣਾ ਵਾ ਲਗਾ ਕੋਰ ਮੈਂ ਤਾਂ ਮਜ਼ਾ ਪਮਾ ਕਰਾਨ ਆਦੇ ਰਸੂਲ ਬਾਸ਼ਾ ਪਾਓ ਸ਼ੇ ਨਦਾਰ ਸਰਾ ਉਹਰ ਵੇ ਕੋਰ ਮੈਂ ਤਾਂ ਮਜ਼ਾ

ਡੇਰਾ ਮਨਾਵਾ ਜੀ ਹਾਂ ਨੈਕਸਟ ਤਰਹਾਨ ਮੈਸੇਜ ਕਿਹੜੇ ਦੇ ਵਈ ਕਹਿਣਾ ਚੀ ਖਬਰ ਲਿਖਾ ਦੇ ਉਹਨਾਂ ਪੁਨੀਸ਼ ਵਾਂ ਵਹਾਂ ਜਾ ਵਹਾਂ ਜਾਇਆ ਕਰੋ ਜਹਾਂ ਆਪਕੋ ਸਕੂਨ ਮਿਲਤਾ ਹੈ ਇਸ ਲਈ ਤੋ ਸੋਰੀ ਪੁਨੀਸ਼ ਸਲਾਮ ਟੂ ਆਇਜ਼ਾ ਮਨਤ ਆਇਸ਼ਾ ਜ਼ਾਰਾ ਜ਼ਲਾਲ ਮੈਨ ਸਹਾਨੀ ਰਿਹਾਮ ਖਾਨ ਸੁਨੀ ਖਾਨ ਗ੍ਰੇਟ ਦਾਦੀ ਹਫਸਾ ਮਿਸ ਰੋਸ਼ਨੀ ਔਰ ਰੋਮੀ ਰੋਸ਼ੀ ਖਾਨ ਆਮਨਾ ਹਟਕ ਹਮ ਨੈਸ਼ਨਾ ਐਂਡ ਆਲ ਲਿਸਨਰਸ ਡੇਰ ਮਨਨਾ ਟੋਲੂ ਦਾ ਸਲਾਮ ਦੇ ਵਰਸੇ ਤੋਂ ਨੈਕਸਟ ਜੀ ਹਾਂ ਯੋ ਕਰਕਨਾ ਔਰ ਗੁਲਲਈਤਾ ਕਿਉਟੋ ਸ਼ਿਹਾਨ ਤਾ ਵਫਾ ਤਾ ਔਰ ਟੋਲ ਗੁਲ ਗੁਲ ਸਤਾ ਸਲਾਮ ਵਾਲੇਕੁਮ ਅਸਲਾਮ ਡੇਰਾ ਮਨਨਾ ਔਰ ਯੋ ਜਹਾਨ ਮਨੋਵ ਜੀ ਹਾਂ ਦਿਨ ਲਵਾ ਜੀ ਤਾਰਿਕ ਬਾਈ ਅੱਛਾ ਜੀ ਅੱਛੀ ਜੀ ਮੋ ਵਖਿਆਲ ਮੁਸਕਾਨ ਖਟਕ ਮੈਸੇਜ ਕਿਹੜਾ ਦੇ ਡੇਰਾ ਮਨਨਾ ਨੈਕਸਟ ਇਟਸ ਮੀ ਤਰਹਾਨ ਤਰਿਕਾਨ ਅਬ ਆਪਕਾ ਬਾਈ ਕੈਸਾ ਹੈ ਉਸ ਬਿਲਕੁਲ ਠੀਕ ਠਾਕ ਦਿਸ਼ਾ ਤੋ ਦੁਆ ਗਾਨੇ ਦੀ ਰਿਫਤ ਖਟਕ ਮੈਸੇਜ ਕਰੇ ਦੇ ਕਰਕ ਸ਼ਗੀ ਲਵਾਗਰ ਔਰ ਦੁਨ ਕੇ ਸ਼ਿਮਾਲੀ ਵਜ਼ਰਸਾਨ ਕੇ ਪ੍ਰੋਗਰਾਮ ਔਰ ਮਾ ਤਰਿਕ ਲਾ ਟੌਪਿਕ ਮੇ ਵੋ ਰਦਲ ਯੋ ਸਲ ਰਬੋਨ ਦੇ ਸ਼ਵੀ ਯੋ ਸਲ ਰਬੋਨ ਦੇ ਸ਼ਵੀ ਵੀ ਕੋਰ ਕੇ ਮਰਾ ਵਾਰ ਵੋ ਰੁਟਾਈ ਮੇ ਨਾ ਖੜਲਾ ਜੜਾ ਨੀ ਵਾਲਾ ਮਤਲਬ ਜੜਾ ਰਦਲਾ ਔਰ ਠੋਲਾ ਔਰ ਜਮੀਸ਼ ਪਾਵਾ ਅੱਛਾ ਜਮੀਸ਼ ਪਾਵਾ ਇਹਨੇ ਹਾਰਾ ਤੇਰਕੜਾ ਮੋਰ ਮੇ ਵੇਲ ਛੇ ਮਰਵਾਰ ਹਰ ਵਕਤ ਵਗੇ ਵੀ ਅੱਛਾ ਜੀ ਰਿਫਤ ਖਟਕ ਵਿਆਹ ਮੈਸੇਜ ਕਿਹੜੇ ਦੇ ਅਵੈ ਛੇ ਤਾਰੇ ਲਤੋ ਦਾ ਸਪੈਸ਼ਲ ਸਲਾਮ ਔਰ ਟੋਲ ਓਵਰ ਦੁਨ ਕੋ ਦਾ ਸਲਾਮ ਔਰ ਅਇਤੁਲਾ ਦਾ ਸਬਿਰ ਵਜ਼ੀਰ ਤਾ ਆਰ ਕੇ ਵਜ਼ੀਰ ਤਾ ਸ਼ਕੀਲ ਖਾਨ ਤਾ ਔਰ ਸਬਰਦੀਨ ਤਾ ਹਮੀਦੁੱਲਾ ਤਾ ਸਦੀਕ ਉਸਤਾਦ ਤਾ ਰਕੀ ਪਟਕ ਤਾ ਚੌਕੀਦਾਰ ਮਮਾ ਤਾ ਟੋਲ ਓਵਰ ਦੁਨ ਕੋ ਤਾ ਸਸੁ ਤਾ ਤਸੁ ਸਟਾਫ ਤਾ ਹਾਂ ਸਲਾਮੋਨਾ ਵਾਲੇਕੁਮ ਅਸਲਾਮ ਡੇਰਾ ਮਨਾ ਰਿਫਤ ਖਟਕ ਟੋਲ ਦਾ ਸਲਾਮ ਦੇ ਵਰਸੇ ਤੋਂ ਔਰ ਵਿਆਹ ਵਈ ਕਹਿਣਾ ਸੀ ਪ੍ਰੋਗਰਾਮ ਡੇਰਾ ਡੇਰ ਮਜ਼ਦੂਰ ਦਾ ਰਵਾਨ ਦਈ ਸੀ ਡੇਰਾ ਮਨ ਨਾ ਯੋ ਜਹਾਨ ਮਨ ਨਾ ਰਿਫਤ ਖਟਕ ਨੈਕਸਟ ਇਟਸ ਮੀ ਸਦ ਫਾਰ ਫਰੋਮ ਕਰਕ ਹੈਲੋ ਐਂਡ ਹਾਈ ਨਾਈਸ ਬ੍ਰਦਰ ਹਾਊ ਆਰ ਯੂ ਆਈ ਲਾਈਕ ਯੂਰ ਸ਼ੋ ਸਪੈਸ਼ਲ ਸਲਾਮ ਟੂ ਲਲੀ ਜ਼ਿਮਲ ਐਂਡ ਆਲ ਲਿਸਨਰ ਓਕੇ ਗੁੱਡ ਲਾਈਫ ਡੇਰਾ ਡੇਰਾ ਮਨ ਨਾ ਸਦ ਫਾਰ ਮੈਸੇਜ ਕੋ ਲਈ Again, so the form from Karak, please share these diamond words. Oh. Aur why kehna chahiye khamosh rehna kamzori nahi hoti balki kabhi kabhi ye apne sukoon ki hifazat hoti hain balki ye apni sukoon ki hifazat hoti hain isai the dear manana okay hoshar ho brother isai the dear aziya to manana